0: ਇਸ਼ਕ ਨਾ ਹੁੰਦਾ ਇਹ ਮਖਲੂਕ ਨਾ ਹੁੰਦੀ। ਸਭ ਤੋਂ ਪਹਿਲੇ ਖੁਦਾ ਨੂੰ ਇਸ਼ਕ ਲੱਗਾ, ਇਹ ਮਖਲੂਕ ਸਾਜੀ ਦੁਨੀਆ ਬਣਾਈ, ਦੁਨੀਆਦਾਰੀ ਦੇ ਵਿੱਚ ਰੂਹ ਪਾਈ ਜਿਹੜੀ ਬੋਲਦੀ ਪਈ ਹੈ, ਰੂਹ ਪਾਈ ਔਰ ਇਸ਼ਕ ਨੇ ਆਪਣੇ ਪਾਸੇ ਖਿੱਚ ਲਿਆ ਦੁਨੀਆ ਨੂੰ।
1: ਥੋੜ੍ਹੀ ਜਿਹੀ ਬਾਤ ਯਾਦ ਆਈ, ਪੀਰ ਵਾਰਿਸ ਸ਼ਾਹ ਨੇ ਲਿਖਿਆ ਹੈ, ਅਵਲ ਹਮਦ ਖੁਦਾ ਦਾ ਵਿਰਧ ਕੀਜੇ, ਇਸ਼ਕ ਕੀਤਾ ਸੋ ਜੱਗ ਦਾ ਮੂਲ ਮੀਆਂ, ਪਹਿਲੋਂ ਆਪ ਹੀ ਰੱਬ ਨੇ ਇਸ਼ਕ ਕੀਤਾ ਅਤੇ ਮਸ਼ੂਕ ਸੀ ਨਬੀ ਰਸੂਲ ਮੀਆਂ। ਤਾਂ ਕੀ ਦੱਸਿਆ?
0: ਇਸ਼ਕ ਨੇ ਆਪਣੇ ਪਾਸੇ ਖਿੱਚ ਲਿਆ। ਉਸ ਇਸ਼ਕ ਦੀਆਂ ਦੋ ਚਾਰ ਗੱਲਾਂ ਸੁਣਾਉਣ ਲੱਗਾ, ਕਿਵੇਂ